0: ਨਾ ਪੰਨੇ ਮੰਨਾ ਸਾਧਿਆ ਯਾ ਨਾ ਨਾ ਤੇ ਮਾਸ ਕਤਾ ਬਾਦ ਕਰਾ ਸਕਦੇ ਦਾ ਬਾਦ ਤੇ ਮਾਸ ਕਤਾ ਨੇ ਤੇ ਕਰਾ ਸਕਦਾ ਦੇ ਨੇ ਹਮ ਪੈਨ ਸੋਨਾ ਰੋ ਫਿਰ ਫਾਦ ਬੈਨ ਸੋਚੀ ਆ ਲੈ ਦੇ ਤੇ ਤੇ ਫਮਾ ਕੇ ਤੇ ਫੋਟ ਨਾ ਨਿਆ ਨੇ ਫਤਿਹ ਮਨਾਇ ਜਾ ਵਕ ਫਿੰਗਲ ਤਮੰਗਾ ਚਮਤੇ ਬਰ ਚਮੇ ਉਡੰਗਾ ਬਲੇ ਮਨਾਇ ਜਾ ਤੁਤ ਕਰ ਪਜੀ ਬਦਵਾ ਹੈ ਬੁਆ ਭੁਕਿਆ ਮਨ ਮਾ ਸੋਤੇ ਤਾ ਮਨੰਗੋ ਤਮਨਾਇ
1: ਰੰਦਾ ਤੇ ਯੇ ਜੋ